0: ਕਿਆ ਕਰੀਆਂ ਕੁਮੀ ਤੇ ਪੈਰਾਂ ਦੀਆਂ ਜੁੱਤੀਆਂ ਵੀ ਕਸੀ ਗਈਆਂ ਪਰ ਸਸਤਾ ਸੋਨਾ ਨਹੀਂ ਮਿਲਿਆ
1: ਓਹੋ ਤੇ ਤੁਸੀਂ ਚਾਚੇ ਕੋਲ ਜਾਓ ਨਾ
0: ਚਾਚਾ ਕਿਹੜਾ ਚਾਚਾ
1: ਚਾਚਾ ਜੂਲਰ ਓਕ ਲੇਨ ਬ੍ਰੈਡਫੋਰਡ 9 ਵਾਲੇ ਜਿੰਨਾ ਇਹ ਸਪੈਸ਼ਲ ਆਫਰ ਕੰਡੀ ਮਾਰੀ ਨੱਕਾ ਨਤੀਲਾ ਸਿਰਫ 2 ਪੌਂਡਾਂ ਨਾਲ ਕੰਨ ਸਲਾਣੇ ਨਾ 1 ਪੌਂਡ ਛਾਪਾਂ ਤੇ ਬੰਗਾਂ ਨਹੀਂ ਕੋਈ ਮਜ਼ਦੂਰੀ ਨਹੀਂ ਵਿਆਹ ਸ਼ਾਦੀ ਨੇ ਜ਼ੇਵਰ ਪਰ ਸਪੈਸ਼ਲ ਡਿਸਕਾਊਂਟ ਹੈ ਤੇ ਜੇ ਤੁਸੀਂ ਪੁਰਾਣਾ ਸੋਨਾ ਵੇਚਣਾ ਹੈ ਤੇ ਬਹੁਤ ਚੰਗੇ ਰੇਟ ਪਰ ਦੇਣੇ ਨੇ
0: ਇੱਕ ਵਾਰੀ ਫਿਰ ਦੱਸੋ ਕਿਹੜੀ ਗਲੀ ਕਿਹੜਾ ਪਤਾ
1: ਚਾਚਾ ਜੂਲਰਸ ਓਕ ਲੇਨ ਬ੍ਰੈਡਫੋਰਡ 9 ਟੈਲੀਫੋਨ 01274488935
2: क्या आप किसी खास तकरीब का एहतमाम कर रहे हैं तो उसे जिना रेस्टोरेंट ब्रेडफर्ड में मनाएं।
3: बड़ी तकरीबात के लिए जिना मार्की में 150 मेहमानों की गुंजाइश है। मेहंदी, निकाह, सालगिरह और खानदानी जश्न के लिए बेहतरीन।
2: छोटी गैदरिंग के लिए जिना इवेंट सुइट में 50 मेहमानों की गुंजाइश है।
3: मौका कोई भी हो, लजीज खाने और अपनों के साथ अपनी खुशियों को यादगार बनाइए। जिना रेस्टोरेंट, लीड्स रोड, ब्रेडफर्ड।
2: बुकिंग्स और मजीद मालूमात के लिए कॉल करें 01274733732। जिना रेस्टोरेंट, हर मौके को बनाए खास।
4: It's a classic hit. Flashback. Flashback. As we go down memory lane. Where were you when you first heard this?

0: ਲਿਆ ਕੁਮੀ ਤੇ ਪੈਰਾਂ ਦੀਆਂ ਜੁੱਤੀਆਂ ਵੀ ਕਸੀ ਗਈਆਂ ਪਰ ਸਸਤਾ ਸੋਨਾ ਨਹੀਂ ਮਿਲਿਆ
1: ਓਹੋ ਤੇ ਤੁਸੀਂ ਚਾਚੇ ਕੋਲ ਜਾਓ ਨਾ
0: ਚਾਚਾ ਕਿਹੜਾ ਚਾਚਾ
1: ਚਾਚਾ ਜੂਲਰ ਓਕਲੈਂਡ ਬ੍ਰੈਡਫੋਰਡ 9 ਵਾਲੇ ਜਿੰਨਾ ਇਹ ਸਪੈਸ਼ਲ ਆਫਰ ਕੰਡੀ ਮਾਰੀ ਨੱਕਾ ਨਤੀਲਾ ਸਿਰਫ 2 ਪੌਂਡਾਂ ਨਾਲ ਕੰਨ ਸਲਾਣੇ ਨਾ 1 ਪੌਂਡ ਛਾਪਾਂ ਤੇ ਬੰਗਾਂ ਨਹੀਂ ਕੋਈ ਮਜ਼ਦੂਰੀ ਨਹੀਂ ਵਿਆਹ ਸ਼ਾਦੀ ਨੇ ਜ਼ੇਵਰ ਪਰ ਸਪੈਸ਼ਲ ਡਿਸਕਾਊਂਟ ਹੈ ਤੇ ਜੇ ਤੁਸੀਂ ਪੁਰਾਣਾ ਸੋਨਾ ਵੇਚਣਾ ਹੈ ਤੇ ਬਹੁਤ ਚੰਗੇ ਰੇਟਾਂ ਪਰ ਦੇਣੇ ਨੇ
0: ਇੱਕ ਵਾਰੀ ਫਿਰ ਦੱਸੋ ਕਿਹੜੀ ਗਲੀ ਕਿਹੜਾ ਪਤਾ
1: ਚਾਚਾ ਜੂਲਰਸ ਓਕਲੈਂਡ ਬ੍ਰੈਡਫੋਰਡ 9 ਟੈਲੀਫੋਨ 01274488935
2: ਸਮਥਿੰਗ ਨਿਊ ਇਸ ਕੁਕਿੰਗ ਐਟ ਜਿਨਾ ਰੈਸਟੋਰੈਂਟ ਕਮ ਐਂਡ ਡਿਸਕਵਰ ਆਰ ਐਕਸਾਈਟਿੰਗ ਨਿਊ ਮੈਨੂ ਪੈਕਡ ਵਿਦ ਇਵਨ ਮੋਰ ਫਲੇਵਰਸ ਐਂਡ ਡਿਸ਼ਸ ਟੂ ਇੰਜੋਏ ਟ੍ਰਾਈ ਆਰ ਸਿਗਨੇਚਰ ਫੇਵਰਿਟਸ ਇੰਕਲੂਡਿੰਗ ਕਸ਼ਮੀਰੀ ਦਮ ਪੁਖਟ ਦੇਸੀ ਫਰਾਈਡ ਫਿਸ਼ ਦੇਸੀ ਸਟਾਈਲ ਚੂਜ਼ਾ ਐਂਡ ਨਮਕੀਨ ਗੋਸ਼ਟ ਪਲੱਸ ਡਿਸਕਵਰ ਆਰ ਨਿਊ ਲੰਚ ਮੈਨੂ ਵਿਦ ਡਿਲੀਸ਼ੀਅਸ ਡਿਸ਼ਸ ਐਟ ਗ੍ਰੇਟ ਪ੍ਰਾਈਸਿਸ ਬ੍ਰਿੰਗ ਯੋਰ ਫੈਮਿਲੀ ਐਂਡ ਫਰੈਂਡਸ ਐਂਡ ਐਕਸਪੀਰੀਅੰਸ ਦ ਨਿਊ ਮੈਨੂ ਟੂਡੇ ਜਿਨਾ ਰੈਸਟੋਰੈਂਟ 109 ਲੀਡਸ ਰੋਡ ਬ੍ਰੈਡਫੋਰਡ ਟੂ ਬੁੱਕ ਕਾਲ 01274-733-732 ਜਿਨਾ ਰੈਸਟੋਰੈਂਟ ਟ੍ਰੈਡੀਸ਼ਨ ਟੇਸਟ ਐਂਡ ਸਮਥਿੰਗ ਨਿਊ
3: Sunrise Radio, Sunrise.
4: Classic hit of the hour brought to you by Sunrise Radio Gold, taking you down memory lane with non-stop classic hits from 50s to the 90s. SunriseRadioGold.com.
5: It's a classic hit. Flashback. As we go down memory lane. Where were you when you first heard?